ਤੈ ਦੰਡਾਨ ਕਿਉਂ ਪਾਸ ਨਾ ਆਤੈ ਦੰਡਾਨ ਜਾ ਮਾਰੀਏ ਬਾਤਾਂ ਦੰਡਾਨ ਦਿਲ ਤੋੜੀਏ ਘਾਤਾਂ ਦੰਡਾਨ ਮੈਂ ਕਿਧਰ ਕੋ ਜਾਤੈ ਦੰਡਾਨ ਕਿਉਂ ਪਾਸ ਨਾ ਆਤੈ ਦੰਡਾਨ ਜਾ ਮਾਰੀਏ ਬਾਤਾਂ ਦੰਡਾਨ ਦਿਲ ਤੋੜੀਏ ਘਾਤਾਂ